ਠੱਕੂਆ ਆਏ ਨਦੀਆ ਚਾਈਆ ਦੇਖੀ ਆਏ ਨਦੀਆ ਚਾਈਆ ਦੇਖੀ ਪੱਕ ਨਾ ਚੁੱਲ੍ਹਾ ਮਾਰ ਲੋਕੇ ਬੋਲੇ।